ਨਾ ਫਲੇ ਮੰਨਾ ਸਾਥੀਆ ਯਾ ਨਾ ਨਾ ਤੇ ਮਾਸ ਕਤਾ ਬਾਦ ਕਰਾ ਸਕਦ ਦਾ ਬਾਦ ਤੇ ਮਾਸ ਕਤਾ ਨੇ ਤੇ ਕਰਾ ਸਕਦ ਜਾ ਲੈ ਨੇ ਹਮ ਬੇਨ ਸੋ ਨਾ ਰੋਂ ਫਿਰ ਫਾਦ ਬੇਨ ਸੋ ਸੀ ਯਾ ਦੇ ਦੇ ਤੇ ਤੇ ਫਮਾ ਕੇ ਤੇ ਦਾ ਫੋਟ ਨਾ ਆ ਨੇ ਫਤਿਹ ਮਨਾਇ ਜਾ ਵਕਫੀਂ ਗਨ ਤਮੰਗਾ ਚਮਤੇ ਬਰ ਚਮੇ ਹੋਡੰਗਾ ਬਦੈ ਮਨਾਇ ਜਾ ਤੁਤ ਕਰ ਪਜੀ ਬਦਵਾਹਿ ਬੁਆ ਭੁਕਿਆ ਮਨ ਮਾ ਸਤਿਤਾ ਮਨੰਗੋ ਤਮਨਾਇ ਰੰਦਾ ਤੇ ਯੇ ਜੋ ਆ ਹੋ ਯੋ